0: Josía. ¡Josí!
1: ¡Mantón! ¿Qué hay, Mantón?
0: ¡Shh! ¡Ay, no! ¡Inchangsi! ¡Nantón, no, Inchangsi! ¡Y luego me meto en Inchangsi, otro pelito, bro!
2: ¡Oh, Aina, ni Aina! ¡Aina, Tony, va!
0: ¡Maline, Aina! ¡Aquí, Magi, Ruan, Basidi! ¡Aquí, Managa, Pama, Morok, Sidi!
2: ¡Morok, tú, Nabuk, Chagot, ya!
0: ¡Chagot, ya! ¡Yam, Haugre! ¡Yam, Haugre!
2: ¡Nangna, Morok, Zaragané! ¡Nabuk, Chagot, va! Imana ne murok sukja ekja dana chaugatpa kenadra
0: haurani amo hauradam ni
1: manto nyam hautrabo
0: haure be nyam haure irula di kang haure ke nomta di tor mudna nochwa
1: adu manto abuk ti saro ki kanani manto na saning janing ba mathel thong ba haiba mi yam leire ongte yingo ba ai pura ke ba
0: angang nan wathing angang taning de ko mi ustap charna masing angje
2: kari gi mi usita banone ne si bo
1: phagi na ti manto
0: ยังพะซะซันปามจะซิยายบะยิงกะดิยิงโอบะกูมันตัวจำตันนึงเจซุซิจำตันนึงเดกอนังเซอิจีกิมะซันไอกิซุอิซะอะดูเวละกะดูระกิมันตัวเนี่ยมันบะซนะตับดูเอยงไม่ซิงังจะฮอจิกติฮังโกอินะบะซะนะดิมะตัมพัตระบะนีนะเพลงโอยนะดินะอะมากะอะมากะตานะบะซยัมพะระบะนีอะดูวะริมตังชันโนบะไมมงมะตอดอยิงกะยานิงบรานะยิงโอบะกูยิงกะอะนิยานิงเจดิอะดูซุกะซุกายดิบะ
1: ยานิงเรน่าไอ้นามุนุปิโตดาไฮโดกะโดยบาฮามินนะบะซะคังนะบะบุเกกายกิมัมตัวมัมตัวนามุไฮโดกุดะซัวอะดูดิมีเอ็งนะวางานะต้องคังนะดอบันอิมานะบิโดยัมลางบะมีนะตีบะมัมตัวนิกะซิมเฮนจิลออิเอ้นอนงามเฮรินะยัมเฮรินะชินะรังซาบะซินะโอซาอะซิงลิบะมัมตัวมะชิงอะซิดิอิมานะบิโดตะซิงนะไพยบะพาบะดุดาอิมานะอะบุกเนไอเนคะนะระกะ
2: ไอ้คุยมีอุ้ยนิ่งไปว่านี่บ้าจูซีน่าหายชูหายบันนี่คุมันนักคุยนั่งจินนาเอาตะรุกกี่มันนุ่งด่านั่งแต่มังไงเลยนายยุ่มปานเฮาเด้อบ้าอิมาอิมาอิมาน่ะขนาดกันลิงไอ้มิดนาพาริงไอ้สิเดเน่นั่งกินอะไรเท่าเสียอิมาปังทุกปะปามีอิมาอิมาอิมาอิมาอิมาอิมาอิมาอิมาอิมาอิมาอิมาอิมาอิมาอิมาอิมาอิมาอิมาอิมาอิมาอิมาอิมาอิมาอิมาอิมาอิมาอิมาอิมาอิมาอิมาอิมาอิมาอิมาอิมาอิมาอิมาอิมาอิมาอิมาอิมาอิมาอิมาอิมาอิมาอิมาอ अचंब सेल मखैदो खाइनदुना पुथोखनगनी नंगजु सिन हायरिबसे यावगोइबुङ
0: अदुने अइन तल्लिसे होजि इमान हायरि दुने अइन तल्लिसे अइ लुहोंगनबैनि गाने सिएन गा खैदो खाजिन तौदुना होंगबदो अदो अइ याम तल्लेबा
2: खाइदब याब्रने खाइब ताबनिने कनाद पुल पुथो ओहायग दोरिबनो मखोइदसु छाउब यादिने मीसु मसा सिम लिने इबुङ
0: मा अइ कनादसु छाउदिने मा ऐ इसासी मतिक चाद्री हैजबनी ऐगिदमक मी अतोपद वहनमसु ऐ पामदब हो ऐ यंगत मतिक साकी गेबा
2: हो मतिक तो कोना सारो हुजिक ने तौदब यादरब
0: अस
2: इमासे पुंसी हनगे पुंसी हलोय नंगोंद लैरबनी को नंग याम नमुन खल्लु को खुमन
0: ओ इमान सरगति ओइब नमितो दने ऐग पुलब एक्समिन नहर लोयरेस
1: हाय दिव मंतोन
2: मसी नंगी दमक तनी ने है इमा ने हिंगली बसे नंग मधु खंग देने
0: है मा इमा की दमक तनी ने इमा इन्हें हिंगी सिसो इन्हें युम्दा हंजल इसे इमा ले रही है ना हंजल इन्हें इमा ले ट्रेडी ऐ हंजल एक ट्रस्ट यार बने
1: मंतु अधमाई ना बोलते जाजा गांगी
0: नहीं ना बोलने इंगों ते जाजा गांगी सिद्धि आप
1: रा सिद्धि आप रा
0: अदुजु लचिन नोंफाइ थांग थांग मथाजो होइन तौइदा
1: मि सिथाब यांग कंजेनु नातेय जाजेर मामतो
2: फागी नते को खुमन इमा दये इमा से तसेंग अहन ओसिलबनी ने इबुङो इमा कुइन पुंसिनी थाजेद्रे
0: थुखुनि दे कोइमा
2: ना पाबुङ ना थंबिरमबा छगैगी ओइबा पोट कया मा ताबु नुंदे लैरि
0: अमुक होरेने
2: अदुगा ने इचागी इमौ लाखलगा इमा पीगे खना थमजब पोट कया नंग नयुम पालगा इचागा इमौगद सिननिंगे इमा सिननिंगे को खुमन
0: अस कदो दुइनो इमा पाबुंगी फैजोम सेगाइब इमागी मपाना बि सेगाइब सिंदु बुकनाना पामबि दुइनो मि सेदुपा खौजाउनि सना खौजाउनि हायु लौपरि अदुनि दुकान प्लॉट अदुनि हायु मिना पामदोबा कदाय दिगि फिमन जिंदु बु
2: खुमन नंग नंग अदुम ने इमा द करियम नगन को
0: नतिनी मा इसे करियम नबे गि वान तिने इमा ने पिबी निंगी बस सिनबी निंगी ब पोचिंग दो लेडी बनसा नमो उहु मरी सिदि सिनब दिया द्राबा
2: मकोय द छु पीब याब पी खरे ना masina isa atuan bagi imau atuan bido adu da pige sinage kana thamli bani thamli ba
0: ai gi diare ma ya masing se sing ite masing da dum sinabi gro ai sau tu yare
2: ya pai pai pai ai shu nang na haiba iloi ko iloi haiba
0: ma
2: mama na haiba indaba masa na bu kayam phadoi no phaloye nang phaloi
0: ko
1: ma tu
0: Mantuan,
1: abu kita sahur guna zakri.
0: Sahur kerja sunu josi. Sinetron di sumi hancurlah kedunia.
1: Abu kita akan lupa jadro mantuan.
0: Yeah.
1: Ibu bok, abu kita manjunya raba fizikal sunu. Yam tahu ida budi tahu bini.
0: Yeah, yeah.
1: Malah raba pising se. Aku ini ikai kum naba pun si dia yam dergar lagi.
0: Puna maktu, ay yam munna kang bermini ne josi. Ay yam munna kang. Ayna imabu tahu ini sahur libni.
1: Abu sih, matoi nungai lah maroi. Aduh mantua, kita ngai nungai mah imana bido kangnaro ko.
0: Josie, nama ana bido kaya rakti celur ha. Nupa kaya agen nungsi nere ha gebo.
1: Mantua, imana bido nupa ante kangnaro jibi nungsi naba kari nungu kang jibi ni. Mantua ngi wahido, aita singe nungai ti.
0: Nanti masak supaya hehe. Nupa sumpet nungsi nere rakti hehe. Aduh di, asoi bemler mui dra.
1: Kita boi asoi diba. Pun sibu kiar lauja duna mahi masing tamlingai matam zadri kanduna masana masabu ngak senjerak pemini ne ibungo.
0: Adu ko hujik na kan mana irai lai na ika khangna bade yare iba.
1: Ho masah khangan zadri ibungo. Cumi ingo hai bagi wani mantuan diwayan piet panina ne mantuan ne yare kan dah hai ne kita uba. Kena ana khang bro mantuan adu yang cok tu itu hai ing bi dina mu ya bi rak tebasu.
0: Adu di mana ipam zadri. Ayam ikan ni bu, ayam betul lebi matu si.
1: Mantu nama ayam tahu si bu, ni ayam thajat dah bayar lo. Nteraga engagement pam dah bayar apa?
0: Misu thajat de, engagement su pam de.
1: Misu ayam thajat bangam di bayi kau mantu anse, amuat pelan biim de kalau selalu le, ntero.
0: Angang neng ayam kang bayar lo ha, neng ayam kang bayar lo, oja.
1: Saya nak kau mantu.
0: Masih oja si de.
1: Sum kena si, asum bapu thok si ba. Kena abuno keram bumiway abuno bapu mantu nte thajat si bu. Lambi sorok tak kah tengna ba, lagna ruk tak kah tap tap ok tu nak kumlag ba, asal bahasa bersing tu pambei wara ba.
0: Josie,
1: engagement tau deh tu nak, sekarang nak riba ni hektar meres tau hai benda ni, engagement tau riba ni do, una tu nak sekarang nak tu nak matam kerajaing betapa ba.
0: Ya nere,
1: aduh kau una benda ya nere ga, kaya muk masih sekarang tau riba.
0: Oh jani ni.
1: Kaya muk kaya tau riba ba, ying na betapa ba ni, kang na betapa ba ni. Pun sih kita lemin naga, tapi mibu mau matu kangen hektar lemin naga ya, bukan?
0: Sih ngaji mana?
1: Mantu, ayo ngapa pura agi? Ayo cile.
0: Ayo ngaku, Josie, ngaku ni, pura kanu ko, pujar kanu. Angang, tapi pura tak pura mana? Ingat naga tak ada nak. Masih wajah angang jadi.

ਹੌਸਿਤ ਤਾਬਰੀ ਰੇਡੀਓ ਲੀਲਾ ਅਤਿਆ ਸੇ ਮਚੂਯਾਮੀ ਲੀਲਾ ਅਸਿਦ ਸਕਤਮ ਲਾਂਖੇਬ ਸਿੰਦੀ ਖੁਮਨ ਗੇ ਸਕਤਮ ਦਾ ਕੋਇਰਾਪਮ ਵਿਸ਼ਵਾਮਿਤ੍ਰਾ ਬੇਦਵਤੀ ਗੇ ਸਕਤਮ ਲਾਂਖੇਬੀ ਖੋਇਬਮ ਹੋਮੇਸ਼ਵਰੀ ਦੇਵੀ ਖੁਮਨ ਗੇ ਮਮਾ ਗੇ ਸਕਤਮ ਦਾ ਸੋਰੋਖਾਇਬਮ ਸੁਸ਼ੀਲਾ ਦੇਵੀ ਜੋਸੀ ਗੇ ਸਕਤਮ ਦਾ ਪੁਰਾਇਲਾਤਪਮ ਪ੍ਰੇਮਲਤਾ ਦੇਵੀ ਅਮਦੀ ਉਮਾ ਗੇ ਸਕਤਮ ਦਾ ਸਲਾਮ ਮੰਗਲੇਂਬਿ ਦੇਵੀ ਲੀਲਾ ਇਬ ਨੌਰੋਇਬਮ ਹੀਰੋਜਿਤ ਲੀਲਾ ਪੁਥੋਕਪਾ ਨਿੰਗਥੌਜਮ ਲੋਕੇਂਦ੍ਰਜਿਤ ਸਿੰਘ ਪੁਥੋਕਪਦ ਤੇਂਗਬਾਂਗ ਬਾ ਸੁਭਾਸ ਅਥੋਕਪਾ।